0: कार्यक्रम किसानवाणी दे प्रायोजक कृषि कने किसान कल्याण मंत्रालय भारत सरकार।
1: संकट के समय प्रधानमंत्री फसल बीमा योजना किसानों के लिए वरदान है।
2: अब सूखा पड़े या बाढ़ आ जाए कोई डर नहीं, अब ओले पड़े या कीट पतंगे फसल खा जाए कोई फिक्र नहीं,
3: क्योंकि हमने लिया है प्रधानमंत्री फसल बीमा।
4: बुआई से फसल कटाई तक हर जोखिम का दावा, न्यूनतम प्रीमियम पर अधिकतम भुगतान का वादा।
5: योजना से हर साल जुड़ रहे हैं 5 करोड़ से ज्यादा किसान, अब आपकी है बारी।
4: नजदीकी कृषि कार्यालय, सहकारी समिति, बैंक शाखा, अधिकृत बीमा कंपनी या जन सेवा केंद्र में स्वेच्छा से करा सकते हैं पंजीकरण।
5: फसल बीमा पोर्टल या फसल बीमा ऐप द्वारा भी कराया जा सकता है पंजीकरण।
4: प्रधानमंत्री फसल बीमा योजना, आपकी फसलों का संपूर्ण सुरक्षा कवच। कृषि एवं किसान कल्याण मंत्रालय भारत सरकार।
0: कार्यक्रम किसान वाणी सुनने वाले सारे ही किसान कने बागवान भाई बहना जो तुहांदी रेडियो दोस्त राधा रानी कने मेरे साथी
6: राजो दा प्यार भरिया
0: नमस्कार, राम राम। राजो, उम्मीद कर दी यहां दे सारे ही किसान कने बागवान भाई बहन बिल्कुल ठीक ठाक होने, तंदुरुस्त होने कने खेती बाड़ी दे कम्मा कारज जैसे मशरूफ होने।
6: ਬਈ ਇਹ ਤਾਂ ਸਹੀ ਬੋਲਿਆ ਰਾਧਾ ਭੈਣ, ਵੀ ਖੇਤੀਬਾੜੀ ਦੇ ਕੰਮ ਕਰਦੇ ਸਿਲਸਿਲਾ ਜ਼ੋਰਾਂ ਪਰ ਆਣਗੀਆਂ ਕਿ ਕਈ ਪਾਸੇ ਛਿੱਲੀਆਂ ਵਾਹੀਤੀਆਂ, ਕਈ ਪਾਸੇ ਤੀਆਂ ਹੋਰ ਕਈ ਕੰਮ ਕਰਦੇ ਖੇਤੀਆਂ ਦੇ ਅੱਜਕੱਲ੍ਹ ਚੱਲਿਓ ਨਾ, ਕਿੰਨੇ ਕਈ ਧੰਨ ਦੀਆਂ ਰੁਪਾਈਆਂ ਦਾ ਵੀ ਇੰਤਜ਼ਾਰ ਕਰਦੇ ਕਿ ਨਾ, ਹਾਂਜੀ ਇੱਕ ਇੰਤਜ਼ਾਰ ਹੋਰ ਆ ਵੀ ਹੁਣ ਵਰਖਾ ਦੀ ਸੀ, ਕਈ ਪਾਸੇ ਹੋਈਗੀ ਕਿ ਨਾ ਇਹਦੇ ਆ ਉਮੀਦ ਵੀ ਹੋਰ ਵਰਖਾ ਦੀ ਸੀ ਬਰ ਜਾਏ ਵੀ।
0: ਉਹ ਆਹਾਂ ਦੇ ਪਾਸੇ ਤਾਂ ਬੜੀ ਭਾਰੀ ਵਰਖਾ ਹੋਈ ਰਾਤੀ, ਦੇ ਆ ਜੇ ਅਸੀਂ ਤੂਫਾਨ ਪਏ ਆ ਨਾ ਕਿਵੇਂ ਬੁਰਾ ਹੀ ਹਾਲ।
6: ਨਹੀਂ ਇਹਦਾ ਤਾਂ ਨਹੀਂ ਹੁੰਦਾ ਵੀ ਵਰਖਾ ਦੇ ਆਉਂਦੀ ਤਾਂ ਕੁਛ ਇਹਦੇ ਹਵਾ ਦੇ ਸੀ ਕੰਨੇ ਲਿਆਉਂਦੀ,
0: ਕੁਛ ਹਵਾ ਨਹੀਂ ਬੜਾ ਪਰ ਤੂਫਾਨ ਪੈ ਰਿਹਾ ਪਹਿਲੇ ਨਾ ਰਾਜੋ, ਫਿਰ ਤੂਫਾਨ ਪਿਆ ਤੇ ਇਸ ਤੋਂ ਬਾਅਦ ਇਹ ਆ ਵੀ ਵਰਖਾ ਵੀ ਖਰੀ ਜ਼ੋਰ ਵਾਲੀ ਜਿਹੀ ਸੀ, ਵਰਖਾ ਹੋਈ ਗਈ ਅੱਧਾ ਪੌਣਾ ਘੰਟਾ ਨਾ ਕਿਨੇ ਵੀ ਖਰੀ ਸਿੰਨ ਹੋਈ ਗਈ ਹਰੀਆਂ ਸਾਈਡਾਂ ਦਾ।
6: ਵੀ ਕਈ ਪਾਸੇ ਤਾਂ ਠੀਕ ਠਾਕ ਪਰਮਾਤਮਾ ਬਰੀ ਆ ਦਾ, ਕਿਨੇ ਕਈ ਪਾਸੇ ਤਾਂ ਲੈ ਹਲਕੀ ਫੁਲਕੀ ਦੇ ਬੁਛਾਰ ਭਰ ਦੀ ਵੀ ਉਮੀਦ ਰੱਖੀ ਉਹਨਾਂ ਤਾਲੀ ਦੇ। ਦੇਖੋ ਬਰਸਾਤੀ ਸਾਰੇ ਕਿਸਾਨਾਂ ਕਿਨੇ ਬਾਗਬਾਨਾਂ ਦੀ ਇੱਕ ਹੀ ਆਸ ਹੁੰਦੀ ਵੀ ਵਰਖਾ ਜ਼ੋਰਾਂ ਨੇ ਵਰ ਗਈ ਤਾਂ ਇਹ ਕੰਮਾਂ ਕਾਰਾਂ ਦੇ ਆਪਣੀਆਂ ਕਰ ਗਏ ਅਗਲਿਆਂ,
0: ਕਿਉਂਕਿ ਖਰੀਫ ਦੇ ਮੌਸਮ ਦੀ ਫਸਲ ਜੇ ਅਸੀਂ ਰਾਜੋ ਹਾਂ ਦੀ ਵਰਖਾ ਪਰ ਜੇ ਅਸੀਂ ਨਿਰਭਰ ਕਰਦੀ, ਕਨੇ ਜਿਵੇਂ ਰਾਤੀ ਵੀ ਵਰਖਾ ਹੋਈ ਤੂਫਾਨ ਜੇ ਅਸੀਂ ਚਖਨੇਰੀ ਪੈ ਰਹੀ ਤਾਂ ਇਸ 'ਤੇ ਜੇ ਅਸੀਂ ਤਾਪਮਾਨ 'ਚ ਵੀ ਜੇ ਅਸੀਂ ਬੜੀ ਜ਼ਿਆਦਾ ਗਿਰਾਵਟ ਹੋਈ, ਕਨੇ ਅੱਜ ਕੇ ਦਿਨਾਂ ਦਾ ਅਧਿਕਤਮ ਤਾਪਮਾਨ ਦੀ ਗੱਲ ਕਰੀਏ ਤਾਂ 32 ਡਿਗਰੀ ਸੈਲਸੀਅਸ ਕਨੇ ਨਿਊਨਤਮ ਤਾਪਮਾਨ ਰਿਹਾ 20 ਡਿਗਰੀ ਸੈਲਸੀਅਸ।
6: ਵੀ ਮੌਸਮਾਂ ਦੇ ਸੰਬੰਧਿਤ ਇਹ ਆਪਣੇ ਕੰਮਾਂ ਕਾਰਾਂ ਦੇ ਅਸਰ ਕਰਦੇ ਵੀ ਹੈ ਕਿ ਨਾ, ਬਰਸਾਤੀ ਦੇ ਟਾਈਮਾਂ ਵਿੱਚ ਤਾਂ ਦਿਖਦੇ ਵੀ ਮੌਸਮ ਦਾ ਕਿ ਉਹਦੇ ਮਿਜ਼ਾਜ ਰਹਿਦਾ ਵੀ ਹੈ ਕਿ ਨਾ, ਕੰਮ ਕਾਰ ਤਾਂ ਦਿਖਾਂ ਹਾਂ ਜੋ ਕਰਨਾ ਹੀ ਪਾਉਂਦੇ ਵੀ ਹੈ ਕਿ ਨਾ। ਰਾਧਾ ਭੈਣ ਇੱਕ ਗੱਲ ਹੋਰ ਵੀ, ਜਿਹਾਂ ਦੇ ਹਾਂਦੇ ਕਿਸਾਨ ਕਿ ਨਾ ਬਾਗਬਾਨ ਕੰਮ ਕਰਦੇ ਤਿੰਨਾਂ ਤਾਂ ਇਹਦੇ ਵਾਸਤੇ ਸਾਡੀ ਸਰਕਾਰ ਵੀ ਕੋਈ ਨਾ ਕੋਈ ਯੋਜਨਾ ਦੇ ਇਸੇ ਮੁਹੱਈਆ ਕਰਵਾਉਂਦੀ ਰਹਿੰਦੀ।
0: ਕਨੇ ਇੱਕ ਖੁਸ਼ਖਬਰੀ ਜੇ ਅਸੀਂ ਮੈਂ ਹੋਰ ਆਪਣੇ ਸਾਰੇ ਹੀ ਕਿਸਾਨ ਕਿ ਨਾ ਬਾਗਬਾਨ ਭਾਈ ਭੈਣਾਂ ਸੌਗੀ ਸਾਂਝਾ ਕਰਨੀ ਸੀ ਗੱਲਬਾਤ ਇਹੀ, PM ਕਿਸਾਨ ਸਨਮਾਨ ਨਿਧੀ ਯੋਜਨਾ ਦੀ 3 ਕਿਸ਼ਤ ਜੇ ਅਸੀਂ ਜੂਨ ਮਹੀਨੇ ਦੇ ਅੰਤ ਤੱਕ ਜੇ ਅਸੀਂ ਜਾਰੀ ਹੋਣ ਦੀ ਸੰਭਾਵਨਾ ਹੀ।
6: ਤਾਂ ਵੀ ਹਾਂ ਦੇ ਕਿਸਾਨਾਂ ਆਸ ਹੁੰਦੀ ਵੀ ਤੀਆਂ ਕਿਸ਼ਤ ਜਾਰੀ ਹੁੰਦੀ ਤਾਂ ਤੀਆਂ ਜ਼ਰੀਏ ਤੀਆਂ ਖਾਦ ਲੈਣੀ ਹੁੰਦੀ ਜਾਂ ਕੋਈ ਉਪਕਰਨ ਲੈਣਾ ਹੁੰਦਾ ਜਾਂ ਬੀਜ ਲੈਣਾ ਹੁੰਦਾ ਤਾਂ ਫਿਰ ਤੀਸ ਲੈ ਸਕਦੇ ਵੀ ਹੈ ਕਿ ਨਾ। ਦੇਖਿਆ ਇੱਕ ਚਿਹਰੇ ਪਰ ਖੁਸ਼ੀ ਦੀ ਮਤਲਬ ਉਮੀਦ ਹੁੰਦੀ ਵੀ ਹਾਂ ਦੀ ਖਾਤੇ 'ਚ ਪੈਸੇ ਆਉਣੇ ਤਾਂ ਇਹ ਆਪਣੀ ਖੇਤੀ ਦੇ ਕੰਮਾਂ ਕਾਰਾਂ ਜੋ ਅਸੀਂ ਕਰ ਸਕਦੇ ਵੀ ਹੈ ਸਹੀ ਤਰੀਕੇ ਨਾਲ
0: ਜੀ। 3 ਕਿਸ਼ਤ ਜੇ ਅਸੀਂ ਜੂਨ ਮਹੀਨੇ ਦੇ ਅੰਤ ਤੱਕ ਜੇ ਅਸੀਂ ਜਾਰੀ ਹੋਣ ਦੀ ਸੰਭਾਵਨਾ ਹੈ ਕਿ ਨਾ, ਇਹ ਜੇ ਅਸੀਂ 9.5 ਕਰੋੜ ਤੋਂ ਅਧਿਕ ਕਿਸਾਨਾਂ ਜੋ ਜੇ 19,000 ਕਰੋੜ ਦੀ ਪ੍ਰਤਿਅਕਸ ਲਾਭ ਅੰਤਰਣ ਦੀ ਰਾਸ਼ੀ ਜੇ ਅਸੀਂ ਤਿੰਨਾਂ ਦੇ ਖਾਤਿਆਂ 'ਚ ਜੇ ਅਸੀਂ ਪਾਉਣੀ।
6: ਤਾਂ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਦੀ ਵਿਸ਼ਵ ਦੀ ਸਭਸੇ ਵੱਡੀ ਪ੍ਰਤਿਅਕਸ ਲਾਭ ਅੰਤਰਣ ਕਨੇ ਆਧਾਰਿਤ ਆਏ ਪਰ ਸਹਾਇਤਾ ਯੋਜਨਾ ਵਿੱਚ ਇੱਕ ਮੰਨੀ ਜਾਂਦੀ ਵੀ ਕਿਨੇ ਭਾਰਤ ਸਰਕਾਰ ਦਾ ਇੱਕ ਮਹੱਤਵਪੂਰਨ ਪਹਿਲ ਹੈ ਅਤੇ ਇਸਦਾ ਉਦੇਸ਼ ਹੈ ਵੀ ਕਿਸਾਨਾਂ ਦੀ ਆਰਥਿਕ ਸੁਰੱਖਿਆ ਜੋ ਮਜ਼ਬੂਤ ਕਰਨਾ।
0: ਇਹ ਯੋਜਨਾ ਜੇ ਇਸੇ ਪੂਰੀ ਤਰ੍ਹਾਂ ਜੇ ਅਸੀਂ ਕੇਂਦਰ ਸਰਕਾਰ ਦੁਆਰਾ ਜੇ ਅਸੀਂ ਦਿੱਤੇ ਜਾਂਦੀ, ਯਾਨੀ ਕਿ ਜਿੰਨਾ ਵੀ ਖਰਚਾ ਜੇ ਅਸੀਂ ਇਹਦਾ ਵਹਿਨ ਹੁੰਦਾ ਅਸੀਂ ਪੂਰਾ ਜੇ ਅਸੀਂ ਕੇਂਦਰ ਸਰਕਾਰ ਦੁਆਰਾ ਵਹਿਨ ਕੀਤਾ ਜਾਂਦਾ, ਕ੍ਰਿਸ਼ੀ ਏਵਮ ਕਿਸਾਨ ਕਲਿਆਣ ਮੰਤਰਾਲਿਆ ਦੁਆਰਾ ਜੇ ਅਸੀਂ ਸੰਚਾਲਿਤ ਕੀਤੇ ਜਾਂਦੇ ਕਿ ਨਾ, ਇਸਦਾ ਉਦੇਸ਼ ਵੀ ਇਹੀ ਹੈ ਨਾ ਰਾਜੋ ਕਿ ਇਹਾਂ ਦੇ ਦੇਸ਼ਾਂ ਦੇ ਜਿੰਨੇ ਵੀ ਭੂਮੀ ਧਾਰਕ ਕਿਸਾਨ ਪਰਿਵਾਰ ਹੈ ਤਿੰਨਾਂ ਜੋ ਜੇ ਅਸੀਂ ਸੁਨਿਸ਼ਚਿਤ ਕਨੇ ਸਮੇਂਬੱਧ ਵਿੱਤੀ ਸਹਾਇਤਾ ਜੇ ਅਸੀਂ ਟਾਈਮਾਂ ਟਾਈਮਾਂ ਦੀ ਦਿੱਤੇ ਜਾਓ, ਜਿਵੇਂ ਦੇਖਾਂ ਹੁਣ ਖਰੀਫ ਦਾ ਮੌਸਮ ਸ਼ੁਰੂ ਹੋਣੇ ਲੱਗ ਰਿਹਾ ਤਾਂ 30 ਜੇ ਅਸੀਂ ਤਿੰਨਾਂ ਜੋ ਜੇ ਅਸੀਂ ਇਸਦੀ ਅਗਲੀ ਕਿਸ਼ਤ ਜਾਰੀ ਕੀਤੇ ਜਾਣੀ।
7: ਆਇਆ ਖੁਸ਼ੀਆਂ ਦਾ ਪੈਗਾਮ PM ਕਿਸਾਨ।
8: माननीय प्रधानमंत्री श्री नरेंद्र मोदी 20 जून को हुगली पश्चिम बंगाल से प्रधानमंत्री किसान सम्मान निधि की 23वीं किश्त जारी करेंगे। इसके तहत 9 करोड़ 44 लाख से अधिक किसानों के खातों में 18,880 करोड़ रुपए से अधिक की सम्मान राशि सीधे हस्तांतरित की जाएगी। पीएम किसान की इस किश्त के साथ ही किसानों को हस्तांतरित कुल राशि 4,46,000 करोड़ रुपए से अधिक हो जाएगी, जो करोड़ों किसान परिवारों को आर्थिक संबल प्रदान कर रही है।
6: पीएम किसान के अंतर्गत पात्र किसान दे परिवार दे अंदर से प्रति वर्ष 6,000 वित्तीय सहायता दी से दित्ते जांदी भी कने खाते में 2,000 दी 3 समान किस्तां दे अंश दित्तियां जांदियां। इस दे जरिए दे पैसे दे से तिना दे सीधे खाते में दे से आंदा भी आ।
0: ए योजना जैसे समावेशिता कने समानता पर विशेष ध्यान दिते हुए तैयार कीत्या गेरी
6: जी,
0: ताकि 86% लाभार्थी छोटे कने सीमांत किसान है। तब कई बारी क्या होंदा कि से चांदे हुए भी जैसे बड़े उपकरण नहीं खरीदी सकते थे, बीज नहीं खरीदी सकते, कई बारी अच्छी किस्म दी उन्नत किस्म दी गल करिए या फिर खाद ही नहीं ले सकते है। तो इन सारिया गल्लां जो ध्यान च रखते हुए ही ये स्कीम जी ऐसे चलाया गेरी कने कृषि समुदाय दे कमजोर वर्ग जो भी जी ऐसे इस दे तहत सहायता जी ऐसे दित्या जा दे।
6: कने महिला किसान भी इस बीच महत्वपूर्ण भागीदारी दी से निभांदे, कने प्रत्येक 4 लाभार्थी लगभग एक महिला कने कृषि क्षेत्र विच दे से समानता जो बढ़ावा दित्या जांदा, सरकारा दे प्रयास दे से मजबूत हुंदे भी है। कने और गल करिए राधा पैन ता इन डिजिटल लालियां सेवाएं दी हुंदियां तिनां जो सशक्त बनाने ताई AI आधारित किसान ई मित्र चैटबॉट जो भी शामिल दे से कित्ते गए भी है।
0: इस औगी किसान जैसे हर दिन जैसे अपनी गलबात जैसे कुसी भी भाषा च जैसे पूछी सकता है कि ने ए जैसे देड़ा नहीं होना पे इस देते हैं जैसे कोई फिक्स टाइम जैसे सुनिश्चित की तरह यानी कि 24 घंटे जैसे कल भी अपनी गलबात कुसी भी भाषा च जैसे रिकॉर्ड उत्थी करी सकता है कि ने फिर उत्थी जैसे तिना जो जैसे चैट बॉक्स योजना से संबंधित प्रश्न दे उत्तर जैसे मिली आने
6: जी।
0: ए तो गल की है प्रधानमंत्री सम्मान निधि योजना दे बारे च, हुण जे असे इस दी 23 किस्त जे असे जून महीने दे अंत तक जे असे जारी होने दी संभावना है, तो मुझे लगता है सारे ही किसान कने बागवान भाई भैणा दे चेहरे जे असे खिलखिलाई उठे दिखा बे जाली जे असे किस्त जे असे आई आनी ना, तो फिर किसान खेतीबाड़ी दे कामकार जे असे करी सकें कि नहीं। हूँ हाँ कार्यक्रम च सुनना है प्यारा जिया
6: लोकगीत।

0: ਰਾਜੋ ਇਹ ਤਾਂ ਸੁਣਿਆ ਹੈ ਲੋਕ ਗੀਤ ਕਹਿੰਦੇ, ਹੁਣ ਚੱਲਦੇ ਜਾਣਕਾਰੀਆਂ ਦੀ ਤਰਫ। ਕਾਰਜਕ੍ਰਮ 'ਚ ਹਾਂ ਗੱਲਬਾਤ ਕਰਨੀ ਕਿ ਪੌਦਿਆਂ 'ਚ ਜੇ ਅਸੀਂ ਪੌਸ਼ਟਿਕ ਤੱਤਵਾਂ ਦੀ ਕਮੀ ਕਨੇ ਵਿਸ਼ਾਕਤਤਾ ਦੇ ਕਿਆ ਕਿਆ ਲੱਛਣ ਜੇ ਅਸੀਂ ਪਾਏ ਜਾਏ। ਅਗਰ ਦੇਖਾ ਕੋਈ ਵੀ ਪੌਦੇ ਦੀ ਸਹੀ ਬੜਵਾਰ ਨਹੀਂ ਹੋ ਪਾਏ ਰਹੀ ਤਾਂ ਲੱਗਣਾ ਬਈ ਇਸ 'ਚ ਕੋਈ ਨਾ ਕੋਈ ਕਮੀ ਜੇ ਅਸੀਂ ਪਾਇਆ ਜਾ ਰਹੀ ਜ਼ਰੂਰ
1: ਜੀ।
0: ਤਾਂ ਇਸ ਦੇ ਤਾਂ ਆਹ ਦੇ ਵਿਸ਼ੇਸ਼ਗਿਆ ਦੱਸਦੇ ਕਿ ਪੌਦੇ ਦਾ ਸਹੀ ਜੀਵਨ ਚੱਕਰ ਪੂਰਾ ਕਰਨੇ ਦੇ ਤਈ ਜੇ ਅਸੀਂ ਪੌਸ਼ਕ ਤੱਤਵਾਂ ਦੀ ਬੜੀ ਹੀ ਜ਼ਿਆਦਾ ਜੇ ਅਸੀਂ ਅਹਿਮ ਭੂਮਿਕਾ ਰਹਿੰਦੀ। ਕੰਨੇ ਇਹ ਜੇ ਪੌਸ਼ਕ ਤੱਤਵ ਹੁੰਦੇ ਤਾਰਾ ਪੌਸ਼ਕ ਤੱਤਵ ਜੇ ਅਸੀਂ ਇੱਕੀ ਪੌਦੇ ਦੀ ਸਹੀ ਬੜਵਾਰ ਕਨੇ ਜੀਵਨ ਚੱਕਰ ਜੋ ਪੂਰਾ ਕਰਨੇ ਦੇ ਤਈ ਜੇ ਅਸੀਂ ਮਹੱਤਵਪੂਰਨ ਹੋਏ।
1: ਲੈ ਪਈ ਰਾਧਾ ਭੈਣ, ਪੌਦਿਆਂ ਵਿੱਚ ਪੌਸ਼ਕ ਤੱਤਵਾਂ ਦੀ ਕਮੀ ਤਾਂ ਦੱਸੀ ਨਾ, ਪਰ ਜਿਹੜੇ ਦੇ ਸਾਰਾ ਪੋਸ਼ਕ ਤੱਤਵ ਹੁੰਦੇ ਅਤੇ ਇਹਦੇ ਮੈਕਰੋ ਮਾਈਕਰੋ ਪੋਸ਼ਕ ਤੱਤਵ ਵਿੱਚ ਦੇ ਅਸੈ ਵੰਡਿਆ ਜਾਂਦਾ ਵੀ ਆ ਪੌਦੇ ਹੋ ਕਿੰਨੇ ਤਿੰਨਾਂ ਮੈਕਰੋ ਪੋਸ਼ਕ ਤੱਤਵਾਂ ਵਿੱਚ ਕਾਰਬਨ, ਹਾਈਡਰੋਜਨ, ਨਾਈਟ੍ਰੋਜਨ, ਫੋਸਫੋਰਸ ਕਿੰਨੇ ਪੋਟਾਸ਼ੀਅਮ ਹੁੰਦੇ ਵੀ ਹੈ।
0: ਕਿੰਨੇ ਅਗਰ ਮਾਈਕਰੋ ਦੀ ਗੱਲ ਕਰੀਏ ਤਾਂ ਮਾਈਕਰੋ 'ਚ ਵੀ ਬੜੇ ਤਰ੍ਹਾਂ ਦੇ ਪੋਸ਼ਕ ਤੱਤਵ ਜਿਵੇਂ ਜਸਤਾ ਹੋਈ ਗਿਆ, ਲੋਹਾ ਹੋਈ ਗਿਆ, ਮੈਗਨੀਜ਼ ਹੋਈ ਗਿਆ, ਵੋਰੋਨ ਹੋਈ ਗਿਆ, ਹੋਰ ਵੀ ਕਈ ਤਰ੍ਹਾਂ ਦੇ ਪੋਸ਼ਕ ਤੱਤਵ ਜੇ ਅਸੀਂ ਪਾਏ ਜਾਏ। ਕਿੰਨੇ ਅਗਰ ਇਹਨਾਂ ਦੀ ਕਮੀ ਜੇ ਅਸੀਂ ਹੋਈ ਆਓ ਤਾਂ ਫਿਰ ਹੀ ਇਸ ਦੇ ਲੱਛਣ ਜੇ ਅਸੀਂ ਪੌਦਿਆਂ ਪਰ ਜੇ ਅਸੀਂ ਹਾਂ ਜੋ ਦਿਖਣੇ ਲੱਗੀਆਂ।
1: ਜੀ ਜੀ
0: ਜਿਹੀਆਂ ਹੀ ਅਗਰ ਮੈਂ ਗੱਲ ਕਰੂੰ ਕਿ ਪੋਟਾਸ਼ੀਅਮ ਦੀ ਕਮੀ ਜੇ ਅਸੀਂ ਹੋਈ ਆਓ ਤਾਂ ਪੋਟਾਸ਼ੀਅਮ ਦੀ ਕਮੀ ਤੇ ਪੱਤੀਆਂ ਦੇ ਕਿਨਾਰੇ ਜੇ ਅਸੀਂ ਹਲਕੇ ਪੀਲੇ ਰੰਗਾਂ ਦੇ ਹੋ ਜਾਏ ਕਨੇ ਉਸ ਦੇ ਬਾਅਦ ਥੋੜੇ ਟਾਈਮਾਂ ਬਾਅਦ ਜੇ ਅਸੀਂ ਕਾਲੇ ਜੇ ਅਸੀਂ ਪਾਉਣੇ ਲੱਗੀਆਂ। ਕਨੇ ਇਸ ਦੇ ਵਿਸ਼ਾਕਤਾ ਦਾ ਜੇ ਲੱਛਣ ਦੀ ਗੱਲ ਕਰੀਏ ਤਾਂ ਪੋਟਾਸ਼ੀਅਮ ਦੀ ਉੱਚ ਮਾਤਰਾ ਜੇ ਅਸੀਂ ਕੈਲਸ਼ੀਅਮ, ਮੈਗਨੀਸ਼ੀਅਮ ਕਨੇ ਨਾਈਟ੍ਰੋਜਨ ਦੀ ਕਮੀ ਦੇ ਕਾਰਨ ਜੇ ਅਸੀਂ ਬਣਾਈ।
1: ਕਿੰਨੇ ਮੈਗਨੀਸ਼ੀਅਮ ਦੀ ਕਮੀ ਦੇ ਲੱਛਣਾਂ ਵਿੱਚ ਇਸ ਵੀ ਪੁਰਾਣੇ ਪੱਤਿਆਂ ਦੀ ਸ਼ਿਰਾਓ ਕਿੰਨੇ ਮੱਧਿਆ ਭਾਗ ਵਿੱਚ ਪੀਲਾਪਨ ਦੇ ਅਸੇ ਆਈ ਜਾਂਦੇ ਵੀ ਕਿੰਨੇ ਸਦੇ ਵਿੱਚ ਵਾਲਾ ਭਾਗ ਹੁੰਦਾ ਸੇ ਬਿਲਕੁਲ ਪੱਤਿਆਂ ਦਾ ਦੇ ਅਸੇ ਖਰਾਬ ਹੋ ਜਾਂਦਾ ਕਿੰਨੇ ਪੱਤਾ ਦੇ ਅਸੇ ਟੁੱਟੀਨੇ ਦੇ ਅਸੇ ਨੀਚੇ ਦੇ ਅਸੇ ਪਈ ਜਾਂਦਾ ਵੀ ਆ।
0: ਕਿੰਨੇ ਅਗਰ ਗੱਲ ਕਰੀਏ ਨਾਈਟ੍ਰੋਜਨ ਦੀ ਕਮੀ ਦੇ ਲੱਛਣ ਦੀ ਕਿ ਪੌਦੇ 'ਚ ਜੇ ਅਸੇ ਨਾਈਟ੍ਰੋਜਨ ਦੀ ਕਮੀ ਜੇ ਅਸੇ ਹੋਈ ਗਿਰਿਓ ਤਾਂ ਇਸ ਦੀ ਕਮੀ ਤੇ ਪੂਰੇ ਪੌਦੇ 'ਚ ਜੇ ਅਸੇ ਕਲੋਰੋਸਿਸ ਜਾਂ ਫਿਰ ਜੇ ਅਸੇ ਹਲਕੇ ਹਰੇ ਰੰਗਾਂ ਦਾ ਹੋਣਾ ਜੇ ਅਸੇ ਲੱਗੀ ਜਾਂ ਕਨੇ ਪੁਰਾਣੇ ਪੱਤੇ ਜੇ ਅਸੀਂ ਉਸਦੇ ਔਲੇ ਔਲੇ ਪੀਲੇ ਪਾਉਣੇ ਲੱਗੀਆਂ ਕਨੇ ਫਿਰ ਹੀ ਜੇ ਅਸੀਂ ਇਹ ਹੀ ਪ੍ਰਕਿਰਿਆ ਜੇ ਅਸੀਂ ਵੱਧਦੀ ਜਾਏ ਕਿ ਨਹੀਂ ਫਿਰ ਪੱਤੇ ਜੇ ਅਸੀਂ ਗਿਰਨੇ ਸ਼ੁਰੂ ਹੋ ਜਾਏ। ਕਈ ਵਾਰੀ ਜੇ ਅਸੀਂ ਪੌਦਾ ਵੀ ਜੇ ਅਸੀਂ ਬਾਉਣਾ ਹੀ ਰਹੀ ਜਾਂ ਇਸਦਾ ਪੂਰੀ ਤਰ੍ਹਾਂ ਜੇ ਅਸੀਂ ਵਿਕਾਸ ਨਹੀਂ ਹੋ ਪਾਉਂਦਾ।
1: ਪੀ ਸਾਰੀ ਗਲਾਣੇ ਦੀ ਗੱਲ ਇਹੜੀ ਨਾ ਰਾਧਾ ਭੈਣ, ਪੀ ਜਲੇ ਦੇ ਹਾਂ ਪੌਦਾ ਲਗਾਉਂਦੇ ਪੱਤੇ ਦੇ ਅਸੀਂ ਪੀਲੇ ਪਾਉਣਾ ਸ਼ੁਰੂ ਹੋ ਜਾਂਦੇ ਵੀ ਕਿੰਨੇ ਤਾਲੀ ਦੇ ਖੇਤਰਾਂ ਵਿੱਚ ਇਹ ਕੋਈ ਵੀ ਖੇਤਰਾਂ ਵਿੱਚ ਪੌਦਾ ਲਗਾਉਂਦੇ ਤਾਂ ਪਹਿਲੇ ਤਾਂ ਹਾਂ ਬਈ ਖੇਤਰਾਂ ਦੀ ਇੱਕ ਦੋ ਵਾਰੀ ਹਲ ਚਲਾਉਂਦੇ ਵੀ ਇਹ ਸਾਰ ਤੋਂ ਪਹਿਲਾਂ ਮਿੱਟੀ ਦੀ ਜਾਂਚ ਦੇ ਅਸੀਂ ਹਾਂ ਜ਼ਰੂਰ ਕਰਵਾਈ ਲੈਣਾ ਚਾਹੀਦੇ ਵੀ ਕਿੰਨੇ ਅਗਰ ਹਾਂ ਜੋ ਲੱਗੇ ਵੀ ਹਾਂ ਦੇ ਪੌਦਿਆਂ ਦੀ ਦੇ ਇਸ ਪੈਦਾਵਾਰ ਰੁਕੀਏ ਹੀ ਹੋ ਜਾਂ ਪੱਤੇ ਦੇ ਅਸੀਂ ਖਰਾਬ ਹੋ ਦੇ ਕਈ ਵਾਰੀ ਹਾਂ ਦਾ ਇੱਕ ਪੌਦਾ ਖਰਾਬ ਹੁੰਦਾ ਕਿੰਨੇ ਸਾਰੇ ਪੌਦਿਆਂ 'ਚੋਂ ਅਸੀਂ ਖਰਾਬ ਕਰ ਦਿੰਦਾ ਵੀ ਇਹਦੀਆਂ ਕਈ ਵਾਰੀ ਲੱਗਦਾ ਵੀ ਹਾਂ ਜ਼ਿਆਦਾ ਤਰ੍ਹਾਂ ਪਰ ਲਗਾਉਂਦੇ ਵੀ ਇਹ ਸਬਜ਼ੀਆਂ ਵਾਲੇ ਪੌਦੇ ਧੀਆਂ ਦੇ ਬੈਂਗਣ ਹੋਈ ਹੈ ਜਾਂ ਧੀਆਂ ਟਮਾਟਰ ਹੋਈ ਹੈ ਜਾਂ ਹੋਰ ਕੋਈ ਪੌਦਾ ਰੋਪਣ
0: ਦੀ ਦੇਤੀ ਤਾਂ ਸਾਰੇ ਤੋਂ ਪਹਿਲੇ ਦੇ ਹੀ ਕਰਨਾ ਕਿ ਅਗਰ ਇੱਕ ਪੌਦਾ ਖਰਾਬ ਹੋਈ ਹੋ ਤਾਂ ਤਿਸੋ ਜੇ ਅਸੀਂ ਉਖਾੜੀ ਦੇਣੇ ਚਾਹੀਦਾ ਉੱਥਾਂ 'ਤੇ ਕਿੰਨੇ ਦੂਰ ਕੀਤੀ ਖੱਡਾ ਕਰੀਨੇ ਜੇ ਅਸੀਂ ਉੱਥੇ ਦਿਸੋ ਦਵਾਈ ਦੇਣੇ ਚਾਹੀਦਾ। ਦੇ ਨਹੀਂ ਕਰਨਾ ਕਿ ਭਾਈ ਖੇਤਰਾਂ 'ਤੇ ਜੇ ਅਸੀਂ ਪੌਦਾ ਪੱਟਿਆ ਕਿ ਬੀੜਾ ਪਰ ਜੇ ਅਸੀਂ ਸੱਟੀ 'ਤੇ ਤਾਂ ਇਸ ਦੇ ਲੱਛਣ ਜੇ ਅਸੀਂ ਔਲੇ ਔਲੇ ਹੋਰ ਪੌਦਿਆਂ ਪਰ ਵੀ ਜੇ ਅਸੀਂ ਆਈ ਜਾਣਾ। ਇਸੇ ਤਰੀਕੇ ਨੇ ਵੀ ਜਿਵੇਂ ਚਾਹੇ ਸਲਫਰ ਦੀ ਕਮੀ ਦੀ ਗੱਲ ਕਰੀਏ ਚਾਹੇ ਲੋਹੇ ਦੀ ਕਮੀ ਦੀ ਗੱਲ ਕਰੀਏ ਤਾਂ ਕਿਸੇ ਵੀ ਪੌਸ਼ਕ ਤੱਤਵ ਦੀ ਕਮੀ ਜੇ ਅਸੀਂ ਰਹਿਗੀ ਤਾਂ ਇਸ 'ਤੇ ਜੇ ਅਸੀਂ ਪੌਦੇ ਜੇ ਅਸੀਂ ਕਈ ਵਾਰੀ ਇਸ ਦੀ ਪੱਤੀਆਂ ਪੀਲੀ ਹੋ ਜਾਣੀ, ਕਈ ਵਾਰ ਇਸ ਦੀ ਬੜਵਾਰ ਨਹੀਂ ਹੋਈ ਪਾਣੀ,
1: ਕਈ ਵਾਰ ਫਲ ਦੇ ਲਗਵਾਉਣਾ ਸਹਿ ਖਰਾਬ ਹੋ ਜਾਣਾ ਜਾਂ ਬਾਹਰਾਂ ਤਾਂ ਹਾਂਜੀ ਠੀਕ ਲੱਗਣਾ ਤਾਂ ਅੰਦਰ ਤੇ ਸਭ ਫਲ ਖਰਾਬ ਨਿਕਲਣ ਤਾਂ ਕੋਈ ਸਬਜ਼ੀ ਕੱਟਦੇ ਵੀ ਤਾਂ ਕਈ ਵਾਰੀ ਤੁਸੀਂ ਬੋਲਿਆ ਨਾ ਵੀ ਤੀਆਂ ਦੇ ਆਹਾਂ ਦੇ ਵਿਸ਼ੇਸ਼ਗੇ ਬੈਠੇ ਹੁੰਦੇ ਤਿੰਨਾਂ ਨੇ ਗੱਲਬਾਤ ਦੇ ਅਸੀਂ ਕਿਸਾਨ ਕਾਲ ਸੈਂਟਰ ਦੇ ਜ਼ਰੀਏ ਕਰ ਸਕਦੇ ਵੀ ਹੈ
0: ਜੀ। ਕਹਿੰਦੇ ਉੱਥੇ ਆਹ ਫੋਨ ਕਰੀ ਸਕਾਂ ਹੈ ਕਹਿੰਦੇ ਫਿਰ ਸਾਰੀ ਗੱਲਬਾਤ ਜੇ ਅਸੀਂ ਆਪਣੀ ਰਿਕਾਰਡ ਵੀ ਕਰਵਾਈ ਸਕਾਂ ਹੈ। ਇਸ ਸੌਗੀ ਦੇਖਵੇ ਰਾਜੋ ਆਹ ਆਪਣੇ ਸਾਰੇ ਹੀ ਕਿਸਾਨ ਕਹਿੰਦੇ ਬਾਗਵਾਨ ਭਾਈ ਭੈਣਾਂ ਜੋ ਇਹ ਵੀ ਦੱਸੀ ਦੇਣਾ ਚਾਹੇ ਕਿ ਹਰ ਮਹੀਨੇ ਦੇ ਦੂਏ ਮੰਗਲਵਾਰ ਕਹਿੰਦੇ ਚੌਥੇ ਮੰਗਲਵਾਰ ਜੋ ਇੱਥੇ ਵੀ ਆਹਾਂ ਦੇ ਵਿਸ਼ੇਸ਼ਗਿਆ ਜੇ ਅਸੀਂ ਆਉਂਦੇ ਰਹਿੰਦੇ ਲਾਈਵ ਫੋਨ ਇਨ ਪ੍ਰੋਗਰਾਮ ਹੁੰਦਾ ਅਤੇ ਜ਼ਰੀਏ ਜੇ ਅਸੀਂ ਹਰ ਅਲੱਗ ਅਲੱਗ ਵਿਸ਼ੇ ਪਰ ਜੇ ਅਸੀਂ ਜਾਣਕਾਰੀ ਆਹ ਕਿਸਾਨਾਂ ਜੋ ਦਿੰਦੇ ਰਹਿੰਦੇ ਕਿ ਕਿਸ ਤਰੀਕੇ ਨੇ ਜੇ ਅਸੀਂ ਆਪਣੀ ਖੇਤੀਬਾੜੀ ਜੋ ਸਹੀ ਤਰੀਕੇ ਨੇ ਜੇ ਅਸੀਂ ਕਰਨੇ ਚਾਹੀਦਾ ਤਾਂ ਦੇਹੀ ਗੱਲ ਹੀ ਕਿ ਅਗਰ ਤੁਸੀਂ ਵੀ ਦੇਖਾ ਪੌਸ਼ਕ ਤੱਤਵ ਦੀ ਜ਼ਮੀਨਾਂ 'ਚ ਕਮੀ ਪਾਈ ਜਾਏ ਜਾਂ ਪੌਦੇ ਜੋ ਜੇ ਅਸੀਂ ਸਹੀ ਜੇ ਅਸੀਂ ਪੌਸ਼ਕ ਤੱਤਵ ਨਹੀਂ ਮਿਲੀ ਪਾਉਂਦੇ, ਪ੍ਰਜਨਨ ਚੱਕਰ ਜੇ ਅਸੀਂ ਇਸਦਾ ਪੂਰਾ ਨਹੀਂ ਹੋ ਪਾਉਂਦਾ ਕਹਿੰਦੇ ਫਿਰ ਜੇ ਅਸੀਂ ਦੇਖਾਂ ਨਾ ਪੌਦੇ

0: ਲੈ ਪਈ ਰਾਧਾ ਭੈਣ, ਇਹ ਤਾਂ ਸੁਣਿਆ ਲੋਕ ਗੀਤ। ਕਹਿੰਦੇ ਹੁਣ ਗੱਲਬਾਤ ਕਰਦੇ ਕ੍ਰਿਸ਼ੀ ਉਪਜ ਮੰਡੀ ਸਮਿਤੀ ਹਮੀਰਪੁਰ ਦੇ ਥੋਕ ਭਾਅ ਦੀ ਜਾਣਕਾਰੀ।
1: ਆਲੂ ਪ੍ਰਤੀ ਕਿਲੋ ਦਾ ਭਾਅ ਰਿਹਾ 10-12 ਰੁਪਈਏ, ਪਹਾੜੀ ਆਲੂ ਰਹਿ ਜੀ 14-16 ਰੁਪਈਏ, ਪਿਆਜ਼ ਦਾ ਭਾਅ ਰਿਹਾ ਰਾਜੋ ਅੱਜ ਕੇ ਦਿਨਾਂ ਦਾ ਪ੍ਰਤੀ ਕਿਲੋ ਦਾ 26 ਰੁਪਈਏ, ਇਸ ਸੌਗੀ ਗੋਭੀ ਰਹੀ ਜੀ 70-75 ਰੁਪਈਏ, ਸ਼ਿਮਲਾ ਮਿਰਚ ਦਾ ਭਾਅ ਰਿਹਾ 90-95 ਰੁਪਈਏ। ਗੱਲ ਕਰੀਏ ਲੌਕੀ ਦੀ ਤਾਂ 30-40 ਰੁਪਈਏ, ਭਿੰਡੀ ਦਾ ਭਾਅ ਰਿਹਾ 32-35 ਰੁਪਈਏ, ਟਿੰਡਰ ਹੈ ਜੀ 30 ਰੁਪਈਏ
0: ਜੀ,
1: ਕਰੇਲੇ ਦਾ ਭਾਅ ਰਿਹਾ 30-35 ਰੁਪਈਏ, ਪਾਲਕ ਰਿਹਾ 45-50 ਰੁਪਈਏ, ਇਸ ਸੌਗੀ ਟਮਾਟਰ ਰਹਿ 35-40 ਰੁਪਈਏ, ਹਰੀ ਮਿਰਚ ਦਾ ਭਾਅ ਰਿਹਾ 40-45 ਰੁਪਈਏ, ਨਿੰਬੂ ਰਹਿ ਜੀ 85-90 ਰੁਪਈਏ, ਖੀਰੇ ਦਾ ਭਾਅ ਰਿਹਾ 25-35 ਰੁਪਈਏ, ਅਦਰਕ ਦਾ ਭਾਅ ਰਿਹਾ 180 ਰੁਪਈਏ, ਇਸ ਸੌਗੀ ਹਰੇ ਮਟਰ ਰਹਿ ਜੀ 85-90 ਰੁਪਈਏ, ਕੱਦੂ ਦਾ ਭਾਅ ਰਿਹਾ 26-30 ਰੁਪਈਏ, ਕਿਨੇ ਅਰਬੀ ਰਹੀ 33-35 ਰੁਪਈਏ।
0: ਕਿਨੇ ਇਸੇ ਕਰਨੇ ਫਲਾਂ ਵਿੱਚ ਕਿਹੜਾ ਪ੍ਰਤੀ ਡੱਬਾ ਰਿਹਾ 530-600 ਰੁਪਈਏ, ਸੇਬ ਪ੍ਰਤੀ ਕਿਲੋ 160-170 ਰੁਪਈਏ, ਅਨਾਰ 170-210 ਰੁਪਈਏ, ਮੌਸਮੀ 110 ਰੁਪਈਏ, ਪਪੀਤਾ ਰਿਹਾ 50 ਰੁਪਈਏ, ਕਿਨੇ ਕੀਵੀ ਪ੍ਰਤੀ ਡੱਬਾ ਰਿਹਾ 1100-1200 ਰੁਪਈਏ, ਅਨਾਨਾਸ ਰਹੀ 50-55 ਰੁਪਈਏ, ਕਿਨੇ ਅਮਰੂਦ ਰਿਹਾ 120 ਰੁਪਈਏ, ਮਾਲਟਾ ਰਿਹਾ 150-170, ਕਿਨੇ ਤਰਬੂਜ਼ ਰਿਹਾ 15-16 ਰੁਪਈਏ, ਖਰਬੂਜਾ ਰਿਹਾ 25-40 ਰੁਪਈਏ, ਡਾਵ ਨਾਰੀਅਲ ਰਿਹਾ 70 ਰੁਪਈਏ, ਕਿਨੇ ਅੰਬ ਸਫੇਦਾ ਰਿਹਾ 70-75, ਅੰਬ ਤੋਤਾ ਰਿਹਾ 50 ਰੁਪਈਏ, ਅੰਬ ਦੁਸਹਿਰੀ ਰਿਹਾ 50-55 ਰੁਪਈਏ, ਕਿਨੇ ਪਲਮ ਰਹਿ 140 ਰੁਪਈਏ, ਕਿਨੇ ਖੁਮਾਨੀ ਰਹੀ 110 ਰੁਪਈਏ, ਲੀਚੀ ਰਹੀ 140, ਕਿਨੇ ਚੈਰੀ ਪ੍ਰਤੀ ਕਿਲੋ ਰਹੀ 250-280 ਰੁਪਈਏ। ਤਾਂ ਇਹ ਤਾਂ ਫਲਾਂ ਕਿਨੇ ਸਬਜ਼ੀਆਂ ਦੇ ਥੋਕ ਭਾਅ ਹੋਏ।
1: ਕਿਨੇ ਹੁਣ ਗੱਲ ਕਰਨੀ ਜਿਨਸਾਂ ਦੇ ਥੋਕ ਭਾਅ ਦੇ ਬਾਰੇ 'ਚ। ਜੀਨਸਾਂ ਵਿੱਚ ਬਾਸਮਤੀ ਚੌਲ ਦਾ ਭਾਅ ਰਿਹਾ 40-100 ਰੁਪਈਏ, ਬੇਗਮੀ ਚੌਲ ਰਹਿ 30-40 ਰੁਪਈਏ, ਇਸ ਸੌਗੀ ਜੀ ਮੱਕੀ ਦਾ ਭਾਅ ਰਿਹਾ 20-23 ਰੁਪਈਏ, ਦੜਾ ਗੇਹੂੰ ਰਿਹਾ 19-23 ਰੁਪਈਏ
0: ਜੀ,
1: ਦਾਲਿਮ ਵਿੱਚ ਉੜ ਦਾਲ ਦਾ ਭਾਅ ਰਿਹਾ 115-130 ਰੁਪਈਏ, ਮੂੰਗ ਦਾਲ ਰਹੀ 90-100 ਰੁਪਈਏ, ਚਨਾ ਦਾਲ ਦਾ ਭਾਅ ਰਿਹਾ 75-150 ਰੁਪਈਏ
0: ਜੀ,
1: ਦੇਸੀ ਘੀ ਰਿਹਾ ਜੀ 500-650 ਰੁਪਈਏ, ਗੁੜ ਦਾ ਭਾਅ ਰਿਹਾ 40-45 ਰੁਪਈਏ, ਸੁੱਕਾ ਧਨੀਆ ਰਿਹਾ 300-320 ਰੁਪਈਏ।
0: ਤਾਂ ਬਈ ਦੇਖਾ ਖਰੀਦਣਾ ਚਾਹੀਏ ਜਾਂ ਵੇਚਣਾ ਚਾਹੀਏ ਤਾਂ ਥੋਕ ਭਾਅ ਦਾ ਪਤਾ ਹੋਣਾ ਚਾਹੀਦਾ, ਵੀ ਮੰਡੀਆਂ 'ਚ ਕਿਆ ਰੇਟ ਦੇ ਸੇ ਚੱਲਿਆ, ਕਿਨੇ ਰੇਟ ਦੇ ਸੇ ਵੱਧਦੇ ਕਿਨੇ ਘੱਟਦੇ ਦੇ ਸੇ ਵੀ ਰਹਿੰਦੇ ਵੀ ਇਹ।
1: ਤਾਂ ਇਹ ਤਾਂ ਗੱਲ ਕੀਤੀ ਹੈ ਫਲਾਂ ਸਬਜ਼ੀਆਂ ਕਿਨੇ ਜਿਨਸਾਂ ਦੇ ਥੋਕ ਭਾਅ ਦੇ ਬਾਰੇ 'ਚ। ਇਸੀ ਸੌਗੀ ਕਾਰਜਕ੍ਰਮ ਕਿਸਾਨ ਵਾਣੀ ਦਾ ਟਾਈਮ ਹੋਣੇ ਲੱਗ ਰਿਹਾ ਇੱਥੇ ਖਤਮ, ਅਗਲੇ ਕੱਲ੍ਹ ਫਿਰ ਜੀ ਅਸੀਂ ਢੇਰ ਸਾਰੀ ਜਾਣਕਾਰੀਆਂ ਲੈ ਕੇ ਇੱਕ ਵਾਰੀ ਫਿਰ ਜੀ ਅਸੀਂ ਰੂਬਰੂ ਹੋਣਾ।
0: ਤਾਂ ਹੁਣ ਸਾਰੇ ਕਿਸਾਨ ਕਿਨੇ ਬਾਗਬਾਨ ਭਾਈ ਭੈਣਾਂ ਤੇ ਲੈਂਦੇ ਹਨ, ਅਨੁਮਤੀ ਕਿਨੇ ਬੋਲਦੇ ਹਨ
1: ਨਮਸਕਾਰ।
2: ਆਇਆ ਖੁਸ਼ੀਆਂ ਦਾ ਪੈਗਾਮ ਪੀਐਮ ਕਿਸਾਨ,
3: ਪੀਐਮ ਕਿਸਾਨ।
4: ਮਾਨਨੀਏ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ 20 ਜੂਨ ਕੋ ਹੁਗਲੀ ਪਸ਼ਚਿਮ ਬੰਗਾਲ ਸੇ ਪ੍ਰਧਾਨ ਮੰਤਰੀ ਕਿਸਾਨ ਸਮਾਨ ਨਿਧੀ ਕੀ 23ਵੀਂ ਕਿਸ਼ਤ ਜਾਰੀ ਕਰੇਂਗੇ। ਇਸਕੇ ਤਹਿਤ 9,44,00,000 ਸੇ ਅਧਿਕ ਕਿਸਾਨੋ ਕੇ ਖਾਤੋਂ ਮੇ 18,880 ਕਰੋੜ ਰੁਪਏ ਸੇ ਅਧਿਕ ਕੀ ਸਮਾਨ ਰਾਸ਼ੀ ਸੀਧੇ ਹਸਤਾਂਤਰਿਤ ਕੀ ਜਾਏਗੀ। ਪੀਐਮ ਕਿਸਾਨ ਕੀ ਇਸ ਕਿਸ਼ਤ ਕੇ ਸਾਥ ਹੀ ਕਿਸਾਨੋ ਕੋ ਹਸਤਾਂਤਰਿਤ ਕੁੱਲ ਰਾਸ਼ੀ 4,46,000 ਕਰੋੜ ਰੁਪਏ ਸੇ ਅਧਿਕ ਹੋ ਜਾਏਗੀ, ਜੋ ਕਰੋੜੋਂ ਕਿਸਾਨ ਪਰਿਵਾਰੋਂ ਕੋ ਆਰਥਿਕ ਸੰਬਲ ਪ੍ਰਦਾਨ ਕਰ ਰਹੀ ਹੈ।
5: ਕਾਰਜਕ੍ਰਮ ਕਿਸਾਨਵਾਣੀ ਦੇ ਪ੍ਰਾਯੋਜਕ ਕ੍ਰਿਸ਼ੀ ਕਨੇ ਕਿਸਾਨ ਕਲਿਆਣ ਮੰਤਰਾਲਿਆ ਭਾਰਤ ਸਰਕਾਰ।